ਜਿਵੇਂ ਤੁਸਾਂ ਬੇਦਿਲ ਦੇ ਕਲਾਮ ਗੁਰੂ ਭਰਦਵਾਜ ਦੀ ਆਵਾਜ਼ ਵਿੱਚ ਸੁਣਿਆ ਅਤੇ ਇਹਦੇ ਨਾਲ ਅੱਜ ਦਾ ਪ੍ਰੋਗਰਾਮ ਖਤਮ ਥੀਂਦੇ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ ਆਪਣੇ ਸੁਝਾਵ ਅਤੇ ਵਿਚਾਰ ਸਾਨੂੰ ਜ਼ਰੂਰ ਭੇਜੋ ਸਾਡਾ ਪਤਾ ਹੈ ਸਿਰਾਇਕੀ ਪ੍ਰੋਗਰਾਮ ਪੋਸਟ ਬਾਕਸ ਨੰਬਰ 500 ਆਲ ਇੰਡੀਆ ਰੇਡੀਓ ਪਾਰਲੀਮੈਂਟ ਸਟ੍ਰੀਟ ਨਵੀਂ ਦਿੱਲੀ 1100001 ਤੁਹਾਡੇ ਖਤ ਦਾ ਸਾਨੂੰ ਇੰਤਜ਼ਾਰ ਆ ਸੀ ਅਗਲੇ ਹਫ਼ਤੇ ਵੱਧ ਮਿਲਸੂ ਇਉਂ ਡੀ ਇਉਂ ਵੇਲੇ ਅਤੇ ਹੁਣ ਤੁਸਾਂ ਬਲਜੀਤ ਕੌਰ ਕੋ ਇਜਾਜ਼ਤ ਦਿਓ।

0: ਅਮੀਨ ਕੁੰਬਲਜੀਤ ਕੌਰ ਦਾ ਅਦਾ। ਸ਼ਾਇਰ ਜੇਰਾ ਕੁਝ ਆਸੇ ਪਾਸੇ ਦੇਖਦਾ ਏ ਤੇ ਮਹਿਸੂਸ ਕਰੇਂਦੇ, ਉਹ ਅਹਿਸਾਸਾਤ ਤੇ ਜਜ਼ਬਾਤ ਦੀ ਤਰਜਮਾਨੀ ਕਰੇਂਦੇ ਹੋਏ ਜਿਹੜੇ ਅਲਫਾਜ਼ ਉਹਦੇ ਮੂੰਹ ਨਿਕਲਦੇ ਹਨ, ਉਹ ਸ਼ਾਇਰੀ ਅਖਰੀਂਦੀ ਏ। ਤੇ ਇਹ ਸ਼ਾਇਰੀ ਆਪਣੀ ਜ਼ਬਾਨ 'ਚ ਥੀਵਣ ਨਾਲ ਜਜ਼ਬਿਆਂ ਦੇ ਬਹੁ ਨੇੜੇ ਖੂਬ ਪਹੁੰਚ ਵੈਂਦੀ ਏ। ਅੱਜ ਦੇ ਕਲਾਮੀ ਸ਼ਾਇਰ ਪ੍ਰੋਗਰਾਮ ਵਿੱਚ ਜਨਾਬ ਰਾਧਾ ਕਿਸ਼ਨ ਆਜ਼ਾਦ ਆਪਣੇ ਜਜ਼ਬਾਤਾਂ ਦਾ ਇਜ਼ਹਾਰ ਕਰਦੇ ਹੋਏ ਆਪਣਾ ਤਾਜ਼ਾ ਕਲਾਮ ਪੇਸ਼ ਕਰਦੇ ਪਏ ਹਨ।
1: ਯਾ ਸਾ ਕੁਮਾਰ ਮੁਕਾ ਬਾਬਾ ਯਾ ਸਾਡੀ

ਵੱਲ ਹੱਥ ਨਾ ਆਸਾ ਬਾਬਾ, ਖਿਲ ਸੁੱਖ ਵਿੱਚ ਨਾ ਤੂੰ ਦੁੱਖ ਵਿੱਚ ਰੋ, ਧੁੱਪ ਛਾਂਦਾ ਹੀ ਫੇਰਾ ਬਾਬਾ। ਇਹ ਵੱਲ ਵੱਲ ਰੰਗ ਵਟੇਂਦੀ ਹੈ ਈ ਦੁਨੀਆਂ ਦਾ ਹੈ ਕਿਆ ਬਾਬਾ, ਸਭ

ਇੱਕ ਵੀ ਗਜ਼ਲ ਪੇਸ਼ੇ। ਅੱਧੀ ਤੂੰ ਵੀ ਅੱਧੀ ਖਾਵੀਂ, ਸਿਰ 'ਤੇ ਆਪਣੇ ਕਰਜ਼ ਨਾ ਚਾਵੀਂ, ਜੱਗ ਵਿੱਚ ਸਾਡਾ ਮਾਣ ਵਧਾਵੀਂ, ਸਾਕੂੰ ਵੀ ਕਈ ਲੇਖੇ ਲਾਵੀਂ, ਸਾਕੂੰ ਵੀ ਕਈ ਲੇਖੇ ਲਾਵੀਂ। ਫਿੱਕੇ ਟਾਂਡੇ ਦੇਖ ਚੁਪੇ ਸੇ, ਦੂਜੇ ਦੇ ਘਰ ਹੱਥ ਨਾ ਪਾਵੀਂ, ਨਾਹਕ ਦੀ ਰੋਟੀ ਵਿੱਚ ਰੱਤੇ, ਹੱਕ ਹਲਾਲ ਦੀ ਰੋਟੀ ਖਾਵੀਂ, ਨਾਹਕ ਦੀ ਰੋਟੀ ਵਿੱਚ ਰੱਤੇ, ਹੱਕ ਹਲਾਲ ਦੀ ਰੋਟੀ ਖਾਵੀਂ। ਤੂੰ ਵੀ ਸਾਡਾ ਰਾਖਾ ਰੱਬਾ, ਤੂੰ ਹੀ ਸਾਡਾ ਰਾਖਾ ਰੱਬਾ, ਹਰ ਮੁਸ਼ਕਿਲ ਵਿੱਚ ਆਪ ਬਚਾਵੀਂ, ਹਰ ਇੱਕ ਦੇ ਘਰ ਖੁਸ਼ੀਆਂ ਵੱਸਣ, ਹਰ ਇੱਕ ਦੀ ਤੂੰ ਆਸ ਪੁਜਾਵੀਂ। ਕੌਣ ਭਰੋਸਾ ਕਰਸੀ ਤੈਡਾ, ਕੌਣ ਭਰੋਸਾ ਕਰਸੀ ਤੈਡਾ, ਜੇ ਤੂੰ ਕੀਤੀ ਲਾਵੀਂ ਚਾਵੀਂ। ਬਣੀ ਬਣਾਈ ਕੰਮ ਆਉਂਦੀ ਹੈ, ਬਣੀ ਬਣਾਈ ਕੰਮ ਆਉਂਦੀ ਹੈ, ਦੇਖ ਨਾ ਕਹਿੰਦੇ ਨਾਲ ਵਜਾਵੀਂ। ਉੱਚਾ ਝਿੱਕਾ ਰਸਤਾ ਦੇਖੀ, ਉੱਚਾ ਝਿੱਕਾ ਰਸਤਾ ਦੇਖੀ, ਵੱਲ ਆਜ਼ਾਦ ਤੂੰ ਪੈਰ ਵਧਾਵੀਂ, ਵੱਲ ਆਜ਼ਾਦ ਤੂੰ ਪੈਰ ਵਧਾਵੀਂ। ਇੱਕ ਵੀ ਗਜ਼ਲ ਪੇਸ਼ੇ ਵੀ ਸੁਣੋ। ਜੇ ਤੂੰ ਚਲਸੇ ਪੁੱਠੀ ਚਾਲ, ਮੁਸ਼ਕਿਲ ਗਲਸਾ ਤੈਡੀ ਗਾਲ, ਜੇ ਤੂੰ ਚਲਸੇ ਪੁੱਠੀ ਚਾਲ, ਮੁਸ਼ਕਿਲ ਗਲਸਾ ਤੈਡੀ ਦਾਲ, ਜੇ ਨਹੀਂ ਤੈਡੇ ਪੱਲੇ ਮਾਲ, ਕੋਈ ਨਾ ਪੁੱਛਾ ਤੈਡਾ ਹਾਲ, ਗਾਲ ਗਾਲ ਤੇ ਕੱਢਣ ਗਾਲ, ਸਭ ਦੇ ਹਨ ਵਿਗੜੇ ਸੁਰਤਾਲ, ਅੱਗੋਂ ਪਿੱਛੋਂ ਕੋਈ ਨਾ ਦੇਖੇ, ਅੱਗੋਂ ਪਿੱਛੋਂ ਕੋਈ ਨਾ ਦੇਖੇ, ਇੱਥਾਂ 'ਤੇ ਹੀ ਭੇਡਾ ਚਾਲ, ਆਪਣੇ ਰੰਗ ਵਿੱਚ ਰੰਗ ਹਿੰਦੀ ਏ, ਈ ਦੁਨੀਆ ਦਾ ਦੇਖ ਕਮਾਲ, ਈ ਦੁਨੀਆ ਦਾ ਦੇਖ ਕਮਾਲ, ਜਿਤਨੇ ਮੂੰਹ ਹਨ ਉਤਨੇ ਗਾਲੀ, ਕਹਿੰਦੀ ਕਹਿੰਦੀ ਮੰਨਾ ਗਾਲ, ਜਿਤਨੇ ਮੂੰਹ ਹਨ ਉਤਨੇ ਗਾਲੀ, ਕਹਿੰਦੀ ਕਹਿੰਦੀ ਮੰਨਾ ਗਾਲ, ਦੇਖ ਤਰੱਕੜੀ ਹੈ ਬਰਾਬਰ, ਦੇਖ ਤਰੱਕੜੀ ਹੈ ਬਰਾਬਰ, ਆਪਣੀ ਕਰਨੀ ਆਪਣੇ ਨਾਲ, ਦੂਜੇ ਕੂੰਜੇ ਮਾਣ ਨਾ ਦੇਸੇ, ਦੂਜੇ ਕੂੰਜੇ ਮਾਣ ਨਾ ਦੇਸੇ, ਬਾਸੇ ਆਪਣੀ ਇੱਜ਼ਤ ਗਾਲ, ਈ ਦੁਨੀਆ ਦੇ ਦੇਖ ਕੇ ਚਾਲੇ, ਔਰ ਈ ਦੁਨੀਆ ਦੇ ਦੇਖ ਕੇ ਚਾਲੇ, ਸਾਡੀ ਹੈ ਆਜ਼ਾਦ ਮਜਾਲ, ਸਾਡੀ ਹੈ ਆਜ਼ਾਦ ਮਜਾਲ। ਇੱਕ ਵੀ ਗਜ਼ਲ, ਆਪਣੀ ਸਾਖ ਵਜਾਵੀ ਨਾ, ਆਪਣੀ ਸਾਖ ਵਜਾਵੀ ਨਾ, ਭੁੱਲ ਕੇ ਕਸਮਾਂ ਖਾਵੀ ਨਾ, ਪੁੱਠੇ ਰਸਤੇ ਪੈਰ ਨਾ ਪਾਵੀਂ, ਧਿੱਕੇ ਧੋੜੇ ਖਾਵੀ ਨਾ, ਹੱਕ ਦੀ ਗਾਲ ਜੇ ਪੁੱਛੇ ਬੀਬਾ, ਹੱਕ ਨੂੰ ਜੇਂਦਾ ਖਾਵੀ ਨਾ, ਰੱਬ ਕੋ ਜਿੰਦੜੀ ਦੇਵਣੀ ਹੈ, ਰੱਬ ਕੋ ਜਿੰਦੜੀ ਦੇਵਣੀ ਹੈ, ਦੇਖੀ ਕੂੜ ਕਮਾਵੀ ਨਾ, ਸੱਚ ਬੋਲ ਕੇ ਮਰਨਾ ਚੰਗਾ, ਸੱਚ ਬੋਲ ਕੇ ਮਰਨਾ ਚੰਗਾ, ਰੱਬਾ ਝੂਠ ਅਖਵਾਵੀ ਨਾ, ਘਰ ਤੈ

ਆਪਾਂ ਪ੍ਰਾਪਤ ਕਰ ਸਕਾਂ। ਇਹਨਾਂ ਅੰਗਰੇਜ਼ੀ ਮੈਂ ਕਿਹਾ ਕਿ ਐਪੀਕਲਚਰ ਵੀ ਕਿਵੇਂ ਮਧੂਮੱਖੀਆਂ ਪ੍ਰਕਿਰਤੀ ਗੀ ਸਾਰੋ ਮਿਹਨਤੀ ਜੀਵਾਂ ਮੈਂ ਇੱਕ ਹੋਏ ਬੈ ਫੁੱਲਾਂ ਉਰਸ ਔਰ ਪਰਾਗ ਇਕੱਠੋ ਕਰੇ ਔਰ ਬਨ ਸ਼ਹਿਦ ਮੈਂ ਪਰਿਵਰਤਿਤ ਕਰਦੇ ਔਰ ਇਹ ਪ੍ਰਕਿਰਿਆ ਕੇ ਦੌਰਾਨ ਬੈ ਪਰਾਗਣ ਕੋ ਕਾਰਿਆ ਵੀ ਕਰੇ ਜਗੋ ਕੀ ਹੈਗਾ ਫਸਲ ਔਰ ਫਲਦਾਰ ਪੌਦਾ ਦੀ ਉਪਜ ਮੈਂ ਉਲੇਖਨੀ ਵਰਤੀ ਆਪਾਂ ਨੇ ਦੇਖਣ ਨੂੰ ਮਿਲੇ। ਆਪਣੇ ਦੇਸ਼ ਮੈਂ ਕੀ ਹੈਗਾ ਅਲੱਗ ਅਲੱਗ ਪ੍ਰਕਾਰ ਕੀ ਜਲਵਾਯੂ ਫੁੱਲਾਂ ਵਾਲੀ ਫਸਲਾਂ ਦੀ ਉਪਲਬਧਤਾ ਕੇ ਕਾਰਨ ਮਧੂਮੱਖੀ ਪਾਲਣ ਦੀ ਅਪਾਰ ਸੰਭਾਵਨਾ ਹੈ। ਸਰਸੋਂ, ਸੂਰਜਮੁਖੀ, ਲੀਚੀ, ਆਮ, ਨੀਲਗਿਰੀ, ਜਾਮੁਨ, ਅਜਵਾਇਣ, ਧਨੀਆ, ਤਿਲ, ਯੂਕੇਲੀਟਸ ਔਰ ਬਹੁਤ ਸਾਰਾ ਜੰਗਲੀ ਪੌਦਾ ਮਧੂਮੱਖੀਆਂ ਖਾਤਰ ਕੀ ਅੰਮ੍ਰਿਤ ਕੋ ਪ੍ਰਮੁੱਖ ਸਰੋਤ ਹੈ ਔਰ ਮਧੂਮੱਖੀ ਪਾਲਣ ਦਾ ਆਪਾਂ ਨੇ ਕਈ ਲਾਭ ਵੀ ਹੈ ਜਿਹਾਂ ਕਮ ਲਾਗਤ ਮੈਂ ਆਪਾਂ ਸ਼ੁਰੂਆਤ ਕਰ ਸਕਾਰ ਬਹੁਤ ਕਮ ਇਹਨਾਂ ਅੰਦਰ ਕੀ ਹੈਗਾ ਜਿਗਾਂ ਦੀ ਜ਼ਰੂਰਤ ਪੜਿਆ ਖੇਤੀ ਸਾਗ ਸਾਗ ਹੈ ਇਸ ਇਹਨਾਂ ਆਪਾਂ ਕਰ ਸਕਾਰ ਸ਼ਹਿਦ ਕੀ ਬਾਜ਼ਾਰ ਮੈਂ ਮੰਗ ਜਿਕੀ ਹੈ ਪਾਕਿਸਤਾਨ ਬਈ ਉਹ ਲਗਾਤਾਰ ਕੀ ਹੈ ਕਿ ਬਣੀ ਰਹੇ ਮੋਮ ਔਰ ਦੂਸਰਾ ਉਤਪਾਦੋਂ ਕੀ ਹੈਗਾ ਇੱਕ ਅਤਿਰਿਕਤ ਆਏ ਵੀ ਪ੍ਰਾਪਤ ਹੋਇਆ ਫਸਲਾਂ ਮੈਂ ਪਰਾਗਣ ਵਧਾਉਣ ਵਾਸਤੇ 20 ਤੋਂ ਲੈ ਕੇ 80% ਤੱਕ ਉਤਪਾਦਨ ਮੈਂ ਵਿਰਧੀ ਵੀ ਹੋ ਸਕੇ ਮਹਿਲਾ ਔਰ ਜਗ੍ਹਾ ਯੁਵਾ ਹੈ ਬੰਗ ਉਹ ਸਵਰੋਜ਼ਗਾਰ ਉਹ ਇੱਕ ਉਹ ਅੱਛਾ ਅਵਸਰ ਹੈ ਪਰਿਆਵਰਨ ਸੰਰਕਸ਼ਣ ਮੈਂ ਵੀ ਅੰਗ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੈ। ਕਿਸਾਨ ਬਾਈ ਉਹ ਬਾਤਾਂ ਚੀਤਾਂ ਔਰ ਕਰਸਿਆਂ ਬਾਜ਼ਾਰ ਭਾਵ ਵੀ ਐਡ ਹੈ ਮੈਂ ਵੀ ਥਾਨੇ ਪਤਾ ਸਾਂ ਪਰ ਅਬ ਟਾਈਮ ਹੈ ਇਹ ਗੀਤ ਸੁਣਨ ਕੋ ਤੋ ਥਾਨੇ ਸੁਣਾਵਾਂ ਉਹ ਗੀਤ।